ਰਾਤ ਦਾ ਵਕਤ ਦੁਨਿਆਵੀ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਸੁੱਤਾ ਅਤੇ ਮੈਨੂੰ ਸੁਪਨਾ ਆਇਆ। ਸੌਣ ਦਾ ਮਹੀਨਾ, ਠੰਡੀ ਠੰਡੀ ਪੌਣ, ਹਵਾ ਦੇ ਬੋਲਿਆਂ 'ਚੋਂ ਦੂਰੋਂ ਆਵਾਜ਼ਾਂ ਆ ਰਹੀਆਂ ਨੇ, ਜ਼ੋਰ ਸੇ ਬੋਲੋ ਜੈ ਮਾਤਾ ਦੀ, ਪਿਆਰ ਸੇ ਬੋਲੋ ਜੈ ਮਾਤਾ ਦੀ। ਇਹ ਆਵਾਜ਼ਾਂ ਮੇਰੇ ਨਜ਼ਦੀਕ ਹੋਰ ਨਜ਼ਦੀਕ ਆਉਂਦੀਆਂ ਗਈਆਂ। ਕੀ ਵੇਖ ਰਿਹਾ ਕਿ ਲੱਖਾਂ ਦੀ ਭੀੜ ਮੇਰੇ ਵੱਲ ਵੱਧਦੀ ਆ ਰਹੀ ਹੈ ਅਤੇ ਲੱਖਾਂ ਸੂਰਜਾਂ ਦੀ ਰੌਸ਼ਨੀ ਮੇਰੇ ਮੂੰਹ 'ਤੇ ਪੈ ਰਹੀ ਹੈ। ਮੈਂ ਚਿਹਰਾ ਉਠਾ ਕੇ ਵੇਖਿਆ, ਮੇਰੀਆਂ ਅੱਖਾਂ 'ਚੋਂ ਦੀ ਆ ਗਈ। ਮੈਂ ਕੀ ਵੇਖ ਰਿਹਾ,

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਹਾਜ਼ਰ ਹਾਂ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ। ਇਸ ਵਿੱਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਅਤੇ ਪੰਜਾਬੀ ਗੀਤ ਵੀ ਸੁਣਵੇ ਸਾਂ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੀਤ ਸੁਣਵੇ ਸਾਂ। ਗੀਤ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਹੈ। ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।

ਗੀਤ ਤੁਸਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸੁਣਦੇ ਪਏ ਹਾਵੇ ਤੇ ਹੁਣ ਪਹਿਲਾਂ ਗੱਲ ਕਰਿੰਦੇ ਹਾਂ ਸਾਫ ਪਾਣੀ ਤੇ। ਜਿਹੜਾ ਪਾਣੀ ਅਸਾਂ ਪੀਂਦੇ ਹਾਂ ਉਹ ਸਾਫ ਹੋਣਾ ਚਾਹੀਦਾ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਨਹੀਂ ਤਾਂ ਬਿਮਾਰੀਆਂ ਲੱਗਵੇ ਸਨ। ਪਰ ਇਸ ਪਾਣੀ ਨੂੰ ਸਾਫ ਕਿੰਜ ਰੱਖੇ ਸਾਂ ਇਹ ਅਸਾਂ ਤੁਹਾਨੂੰ ਦੱਸਿੰਦੇ ਹਾਂ। ਬਹੁਤ ਸੌਖਾ ਹੈ, ਸਭ ਤੋਂ ਪੁਰਾਣਾ ਤਰੀਕਾ ਹੈ ਕਿ ਪਾਣੀ ਨੂੰ ਉਬਾਲ ਕੇ ਪੀਵਣਾ, ਇਸ ਨਾਲ ਬੈਕਟੀਰੀਆ ਮਰ ਵੈਂਦੇ ਹਨ। ਆਰ ਓ, ਕੈਂਡਲ ਵਾਟਰ ਫਿਲਟਰ, ਵਾਟਰ ਪਿਓਰੀਫਾਇਰ ਘਰ ਵਿੱਚ ਜ਼ਰੂਰ ਲਾਵੋ ਤੇ ਇਨ੍ਹਾਂ ਨੂੰ ਸਾਫ ਵੀ ਕਰਦੇ ਰਹੋ। ਇਨ੍ਹਾਂ ਮਸ਼ੀਨਾਂ ਨਾਲ ਗੰਦਗੀ, ਧੂੜ, ਰਸਾਇਣ, ਬੈਕਟੀਰੀਆ ਖਤਮ ਥੀਂਦੇ ਹਨ ਤੇ ਪਾਣੀ ਖਾਲਸ ਤੇ ਮਿੱਠੜਾ ਬਣਦਾ ਹੈ। ਗਰਾਵਾਂ ਵਿੱਚ ਖੂਹ ਦਾ ਪਾਣੀ ਵੀ ਸਾਫ ਹੁੰਦਾ ਹੈ। ਜਿੱਥਾਂ ਹੀ ਪਾਣੀ ਨੂੰ ਸਾਫ ਕਰਨ ਦਾ ਮਸ਼ੀਨੀ ਤਰੀਕਾ ਕਹਿਨੀ, ਉੱਥਾਂ ਕਲੋਰੀਨ ਗਿਣ ਕੇ ਲਿਆਵੋ ਤੇ ਪਾਣੀ ਨੂੰ ਇਹਦੇ ਨਾਲ ਸਾਫ ਕਰੋ। 20 ਲੀਟਰ ਪਾਣੀ 'ਚ ਇੱਕ ਗੋਲੀ ਕਲੋਰੀਨ ਦੀ ਪਾ ਦੇਵੋ। ਪਰ ਇਹ ਪਾਣੀ ਤੁਸਾਂ ਅੱਧੇ ਘੰਟੇ ਬਾਅਦ ਪੀਵਣਾ ਹੈ। ਇਸ ਨਾਲ ਪਾਣੀ ਦੇ ਨੁਕਸਾਨ ਪਹੁੰਚਾਉਣ ਵਾਲੇ ਜੀਵਾਣੂ ਮਰ ਵਾਂਜਦੇ ਹਨ। ਤੇ ਭੈਣੋ ਭਰਾਵੋ, ਪਾਣੀ ਸਾਫ ਪੀਵਣਾ ਹੈ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਹੈ। ਤੇ ਹੁਣ ਸੁਣੇਂਦੇ ਹਾਂ ਇੱਕ ਹਾਂ ਕੂ ਕੱਢ ਘਿੰਨਣ ਵਾਲਾ ਗੀਤ, ਆਵਾਜ਼ਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਹਨ।

ਫੋਨ ਆਉਂਦੇ ਹੋਣਗੇ ਕਿ ਤੁਹਾਨੂੰ ਇਨਾਮ ਦੇਵਦੇ ਪਏ ਹਾਂ। ਆਪਣੇ ਖਾਤਾ ਨੰਬਰ ਦੇ ਆਖਰੀ 4 ਨੰਬਰ ਦੱਸ ਦੇਵੋ। ਪੈਸੇ ਤੁਹਾਡੇ ਖਾਤੇ ਵਿੱਚ ਪੋ ਸਨ ਕੀ ਪੋ ਸਨ ਬਲਕਿ ਕੱਢ ਗਿੰਨੇ ਜਾ ਸਨ। ਆਨਲਾਈਨ ਲੈਵਣ ਦੇਵਣ ਦੇ ਧੋਖੇ ਬਹੁਤ ਹੀ ਗਏ ਹਨ। ਲੋਕਾਂ ਨੂੰ ਆਨਲਾਈਨ ਕੰਮ ਕਰਨਾ ਬਹੁਤ ਸੌਖਾ ਲੱਗਦਾ ਹੈ ਪਰ ਇਸ ਨੂੰ ਬਹੁਤ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਹੈ। ਤੁਸਾਂ ਰੱਤਾ ਨੂੰ OTP ਦੱਸਦੇ ਨਹੀਂ ਕਿ ਤੁਹਾਡੇ ਖਾਤੇ ਦੀ ਸਾਰਾ ਜਾਣਕਾਰੀ ਉਹਨਾਂ ਤੀਕ ਪੁੱਜ ਵੈਂਦੀ ਹੈ ਤੇ ਤੁਹਾਡਾ ਨੁਕਸਾਨ ਥੀਆ ਹੀ ਥੀਆ। ਇਹ ਕਰਕੇ ਆਪਣਾ ਇੰਟਰਨੈਟ ਕਨੈਕਸ਼ਨ ਪਾਸਵਰਡ ਦੇ ਨਾਲ ਹਿਫਾਜ਼ਤ ਕਰਕੇ ਰੱਖੋ। ਦੂਈ ਗੱਲ, ਸਾਈਬਰ ਕੈਫੇ ਜਾਂ ਫ੍ਰੀ ਵਾਈਫਾਈ ਤੋਂ ਇੰਟਰਨੈਟ ਬੈਂਕਿੰਗ ਜਾਂ ਆਨਲਾਈਨ ਲੇਵਣ ਦੇਵਣ ਕਦਹਾ ਨਾ ਕਰੋ। ਧੋਖੇ ਤੋਂ ਬਚੋ ਤੇ ਕਿਉਂ ਨਾ ਹੁਣ ਇੱਕ ਗੀਤ ਸੁਣਾ ਵੰਜੇ। ਬਹੁਤ ਵਧੀਆ ਗੀਤ ਹੈ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਕਰੇ ਵੇਖਦਾ ਰਵਾਂ। ਗਾਵਣ ਵਾਲੇ ਹਨ ਨੁਸਰਤ ਫਤਿਹ ਅਲੀ ਖਾਨ ਤੇ ਉਹਨਾਂ ਦੇ ਸਾਥੀ।

ਗੀਤ ਤੁਸਾਂ ਨੁਸਰਤ ਫਤਿਹ ਅਲੀ ਖਾਨ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਤੁਸਾਂ ਗ੍ਰੀਨ ਟੀ ਬਾਰੇ ਸੁਣਾ ਹੋ ਸੀ, ਜਾਣੇ ਕਿ ਹਰੀ ਚਾਹ। ਚਾਹ ਦੀਆਂ ਸਬੂਤੀਆਂ ਹਰੀਆਂ ਪੱਤੀਆਂ ਨੂੰ ਗ੍ਰੀਨ ਟੀ ਆਖਾ ਵੇਂਦੇ। ਸਿਹਤ ਕੀਤੇ ਗੁਣ ਭਰਾ ਹੋਣ ਕਰਕੇ ਗ੍ਰੀਨ ਟੀ ਨੂੰ ਸਾਰਾ ਦੁਨੀਆ ਵਿੱਚ ਲੋਕ ਪੀਵਣ ਲੱਗ ਪਏ ਹਨ। ਗ੍ਰੀਨ ਟੀ ਪੀਵਣ ਨਾਲ ਬਹੁ ਬਿਮਾਰੀਆਂ ਠੀਕ ਥੀਂਦੀਆਂ ਹਨ। ਪਹਿਲਾਂ ਤਾਂ ਗ੍ਰੀਨ ਟੀ ਮੋਟਾਪਾ ਘਟੇਂਦੀ ਹੈ, ਇਹ ਸਰੀਰ ਵਿੱਚ ਚਰਬੀ ਨੂੰ ਘੱਟ ਕਰੇਂਦੀ ਹੈ। ਦੂਜਾ, ਕੋਲੇਸਟ੍ਰੋਲ ਨੂੰ ਘੱਟ ਕਰਕੇ ਹਾਂ ਕੇ ਰੋਗਾਂ ਨੂੰ ਦੂਰ ਰੱਖੇਂਦੀ ਹੈ। ਤੀਜਾ, ਗ੍ਰੀਨ ਟੀ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਦੇ ਸੈਲਸ ਨੂੰ ਕਦਹਾਂ ਮਰਨ ਨਹੀਂ ਦਿੰਦੇ, ਜਿਸ ਨਾਲ ਕੈਂਸਰ ਤੋਂ ਬਚਾਅ ਹੁੰਦਾ ਹੈ। ਆਰਥਰਾਈਟਿਸ ਦੇ ਜੋਖਿਮ ਨੂੰ ਵੀ ਗ੍ਰੀਨ ਟੀ ਘੱਟ ਕਰੇਂਦੀ ਹੈ। ਗ੍ਰੀਨ ਟੀ ਦਾ ਫਲੋਰਾਈਡ ਤੱਤਵ ਸਾਕੂ ਹੱਡੀਆਂ ਨੂੰ ਮਜ਼ਬੂਤ ਬਣਨ 'ਚ ਮਦਦ ਕਰੇਂਦਾ ਹੈ। ਗ੍ਰੀਨ ਟੀ ਤੁਹਾਨੂੰ ਡਾਇਬਟੀਜ਼ ਵਿੱਚ ਸ਼ੂਗਰ ਲੈਵਲ ਨੂੰ ਸਹੀ ਰੱਖੇਂਦੀ ਹੈ। ਇਹ ਜਿਗਰ ਕੀਤੇ ਵੀ ਫਾਇਦੇਮੰਦ ਹੈ। ਗ੍ਰੀਨ ਟੀ ਪੀਵਣ ਵਾਲੇ ਬੀਪੀ ਵਧਣ ਤੋਂ ਬਚੇ ਰਹਿੰਦੇ ਹਨ। ਗ੍ਰੀਨ ਟੀ ਫੂਡ ਪੋਇਜ਼ਨਿੰਗ ਵੀ ਨਹੀਂ ਹੋਵਣ ਦਿੰਦੀ। ਤੇ ਇੱਕ ਬਿਆ ਮਜ਼ੇਦਾਰ ਗੱਲ, ਗ੍ਰੀਨ ਟੀ ਤੁਹਾਨੂੰ ਬਹੁ ਸਮੇਂ ਤੀਕਣ ਜਵਾਨ ਬਣਾਉਂਦੀ ਹੈ। ਤੇ ਵਾਲਾ ਅੱਜ ਤੋਂ ਹੀ ਸ਼ੁਰੂ ਕਰੇਂਦੇ ਹਾਂ ਗ੍ਰੀਨ ਟੀ ਪੀਵਣੀ, ਸਵਾਦੀ ਵੀ ਤੇ ਸਿਹਤ ਵੀ। ਤੇ ਹੁਣ ਵਾਲਾ ਗੀਤ ਦੀ ਵਾਰੀ ਹੈ। ਗੀਤ ਹੈ ਲਾਜ ਸਚਦੇਵਾ ਦੀ ਆਵਾਜ਼ ਵਿੱਚ, ਚਸ ਖਿੰਨੋ।

ਇਸਤੇਮਾਲ ਕਰੇ ਸਾਂ। ਇਸ ਨਾਲ ਗੈਸ ਦੀ ਬਚਤ ਹੁੰਦੀ ਹੈ। ਵਾਲਾ ਚੌੜੇ ਭਾਂਡਿਆਂ ਵਿੱਚ ਖਾਣਾ ਕਦਹਾ ਨਹੀਂ ਬਣਾਉਣਾ ਚਾਹੀਦਾ। ਇਸ ਨਾਲ ਗੈਸ ਬਹੁ ਜਾਇਆ ਵੇਂਦੀ ਹੈ। ਖਾਣਾ ਇੰਜੇ ਨਾ ਰਿੱਝਣ ਦੇਵੋ। ਭਾਂਡੇ ਨੂੰ ਢੱਕਣ ਨਾਲ ਢੱਕ ਕੇ ਖਾਣਾ ਬਣਾਵੋ ਤੇ ਫਿਰ ਖਾਣੇ ਵਿੱਚ ਉਬਾਲਾ ਆਵਣ ਤੇ ਗੈਸ ਮੰਦੀ ਕਰ ਦੇਵਣੀ। ਚੰਗਾ ਥੀ ਸੀ ਜੇ ਖਾਣਾ ਬਣਾਉਣ ਕੀਤੇ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੇ ਸਾਂ। ਪ੍ਰੈਸ਼ਰ ਕੁੱਕਰ ਦੀ ਗੱਲ ਤੇ ਇੱਕ ਗੱਲ ਵਾਲਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਪ੍ਰੈਸ਼ਰ ਕੁੱਕਰ ਵਿੱਚ ਇੱਕ ਦੇ ਉੱਤੇ ਇੱਕ ਭਾਂਡਾ ਰੱਖ ਕੇ ਚੌਲ ਸਬਜ਼ੀ ਇੱਕੋ ਵਾਰੀ ਚ ਬਣਵੇ ਸੀ। ਦਾਲ ਛੋਲੇ ਰਾਜਮਾ ਚੌਲਾਂ ਨੂੰ ਰਿਝਾਵਣ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਵਿੱਚ ਭਿਗੋ ਕੇ ਰੱਖਣ ਨਾਲ ਇਹ ਜਲਦੀ ਬਣ ਵੇਂਦੇ ਹਨ। ਇਹਨਾਂ ਗੱਲਾਂ ਨੂੰ ਛੋਟੀਆਂ ਛੋਟੀਆਂ ਨਾ ਸਮਝਣਾ। ਇਹ ਗੈਸ ਦੀ ਬਹੁ ਬਚਤ ਕਰੇਂਦੀਆਂ ਹਨ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾਨੂੰ ਸੁਣਵੇਂਦੀ ਹਾਂ ਕੁਝ ਬੋਲੀਆਂ। ਬਹੁ ਮਜ਼ੇਦਾਰ ਹਨ। ਕਲਾਕਾਰ ਹਨ ਸੁਰਿੰਦਰ ਸ਼ਿੰਦਾ।

ਇਹ ਹਈ ਲਾਜ ਸੱਚਦੇ ਵਦਾ ਕਾਇਆ ਕੀ ਸੁਣਨਾ ਲਿਓ ਗੈਸ ਦੀ ਬਚਤ ਕਰੇ ਸਾਂ ਕੁਝ ਤਰੀਕੇ ਅਸਾਂ ਤੁਹਾਂ ਕੋ ਇੱਥੇ ਦੱਸੇਂਦੇ ਹਾਂ ਪਹਿਲਾਂ ਤਾਂ ਗੈਸ ਸਟੋਵ ਦੇ ਵੱਡੇ ਬਰਨਰ ਦੀ ਥਾਂ ਤੇ ਛੋਟੇ ਬਰਨਰ ਕੋ